ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਕੋਈ ਪਤਾ ਨਹੀਂ, ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰ ਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ। ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ। ਮੌਤ ਆਉਂਦੀ ਨਹੀਂ, ਬੁਲਾ ਲੈਂਦੀ ਹੈ। ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਐ ਗੁਰੂ ਕੇ ਲਾਲ, ਮੌਤ ਨੂੰ ਹਰ ਵੇਲੇ ਚੇਤੇ ਰੱਖ। ਤੇ ਜੇ ਮੌਤ ਨੂੰ ਚੇਤੇ ਰੱਖੇਗਾ, ਇੱਕ ਤਾਂ ਤੇਰਾ ਦੁਨੀਆਦਾਰੀ ਨਾਲ, ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ ਕਿਵੇਂ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸ਼ਵਾਸ ਹੈ। ਹਰ ਜਪਦਿਆਂ ਖਿੰਨ ਢਿੱਲਣਾ ਕੀ, ਜੇ ਮੇਰੀ ਜਿੰਦੜੀ ਏ ਮਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ ਰਾਮ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।

ਜਿਸ ਵੇਲੇ ਮੀਰ ਮੰਨੂ ਦਾ ਜ਼ਮਾਨਾ ਸੀ, ਮੀਰ ਮੰਨੂ ਨੇ ਸਿੰਘਾਂ ਦਾ ਘਰ ਵਿੱਚ ਰਹਿਣਾ ਔਖਾ ਕਰ ਦਿੱਤਾ ਤੇ ਸਿੰਘ ਜੰਗਲਾਂ ਵਿੱਚ ਚਲੇ ਗਏ। ਇਹਨੇ ਜੰਗਲਾਂ ਨੂੰ ਅੱਗ ਲਵਾ ਦੇ ਤੇ ਧੰਨ ਗੁਰੂ ਕੇ ਸਿੰਘ ਘੋੜਿਆਂ ਤੇ ਸਵਾਰ, ਹੱਥਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ, ਨਾਲੇ ਅੱਗ ਤੋਂ ਬਚਦੇ ਨੇ, ਨਾਲੇ ਦੁਸ਼ਮਣ ਨਾਲ ਲੜਦੇ ਨੇ, ਨਾਲੇ ਜਗਾਰੇ ਛੱਡਦੇ ਜਾਂਦੇ ਨੇ ਤੇ ਨਾਲੇ ਇਹ ਕਿਹਾ ਕਰਦੇ ਹਨ, ਇਹ ਕਲਗੀਧਰ ਪਿਤਾ ਇੱਕ ਅਰਦਾਸ ਹੈ ਸਾਡੀ, ਅਸੀਂ ਰਹੀਏ।

ਇਹਨਾਂ ਨੂੰ ਕੈਦ ਕਰ ਲੈਣ। ਮੇਰ ਮਨੂ ਦੇ ਜਾਲਮ ਸਿਪਾਹੀਆਂ ਔਰ ਇਹਨਾਂ ਨੂੰ ਚੱਕੀਆਂ ਦੇਣੀਆਂ ਕਣਕ ਪੀਣ ਵਾਸਤੇ। ਹੁਣ ਜਦ ਅਰਦਾਸ ਹੋਵੇਗੀ ਤੇ ਅਰਦਾਸ ਵਿੱਚ ਆਪ ਜੀ ਸਰਵਣ ਕਰੋਗੇ, ਜਿਨ੍ਹਾਂ ਬੀਬੀਆਂ ਮਾਤਾਵਾਂ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਸਣੇ ਪੀਸੇ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾ ਵਿੱਚ ਹਾਰ ਪਵਾਏ। ਇਹ ਅਰਦਾਸ ਵਿੱਚ ਆਪਾਂ ਰੋਜ਼ ਸੁਣਦੇ ਹਾਂ। ਸੰਸਾਰ ਵਿੱਚ ਹਰ ਕੋਈ ਅਰਦਾਸ ਕਰਦਾ ਹੈ, ਹਰ ਮਜ਼ਹਬ ਵਿੱਚ ਅਰਦਾਸ ਹੈ, ਪਰ ਜੈਸੀ ਅਰਦਾਸ ਸਿੱਖ ਧਰਮ ਵਿੱਚ ਹੈ ਹੋਰ ਕਿਧਰੇ ਨਹੀਂ। ਕਿਉਂਕਿ ਇਸ ਅਰਦਾਸ ਵਿੱਚ ਇੱਕ ਅਕਾਲ ਪੁਰਖ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਇੱਕ ਰੂਪ ਔਰ ਫਿਰ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਔਰ ਫਿਰ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਜ਼ਿਕਰ, ਨਾਮ ਦੀ ਦਾਤ ਦੀ ਮੰਗ, ਚੜ੍ਹਦੀ ਕਲਾ ਦੀ ਮੰਗ।

ਮੇਰ ਮੰਨੋ ਦੇ ਵੇਲੇ ਦੀ ਗੱਲ ਕਰ ਰਹੇ ਸਾਂ। ਇਹਨਾਂ ਬੀਬੀਆਂ ਭੈਣਾਂ ਚੱਕੀਆਂ ਦੇਣੀਆਂ, ਨਾਲ ਕਣਕ ਦਾ ਢੇਰ ਲਾ ਦੇਣਾ, ਚੱਕੀ ਚਲਾਓ ਕਣਕ ਪੀਓ, ਔਰ ਫਿਰ ਕਹਿਣਾ ਸਿੱਖੀ ਛੱਡ ਦਿਓ। ਜਦ ਇਹ ਬੀਬੀਆਂ ਨਾ ਮੰਨਦੀਆਂ ਤੇ ਛੋਟੇ ਛੋਟੇ ਬੱਚੇ, ਇਹਨਾਂ ਜ਼ਾਲਮ ਮੁਗਲਾਂ ਨੇ ਇਹਨਾਂ ਬੀਬੀਆਂ ਦੀ ਗੋਦ ਵਿੱਚੋਂ ਬੱਚਿਆਂ ਨੂੰ ਖਿੱਚ ਲੈਣਾ। ਛੋਟੇ ਛੋਟੇ ਬੱਚੇ ਗੋਦ ਵਿੱਚੋਂ ਖਿੱਚ ਕੇ ਉਹਨਾਂ ਨੂੰ ਆਕਾਸ਼ ਵੱਲ ਉਛਾਲ ਦੇਣਾ, ਤੇ ਜਦ ਬੱਚੇ ਆਕਾਸ਼ ਵੱਲੋਂ ਥੱਲੇ ਨੂੰ ਆਉਂਦੇ ਸਨ ਤੇ ਅੱਗੇ ਨੇਜੇ ਪਾਲੇ ਕਰਦੇ, ਨੇਜਿਆਂ ਵਿੱਚ ਉਹਨਾਂ ਬੱਚਿਆਂ ਨੂੰ ਪਰੋ ਲੈਣਾ, ਫਿਰ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲ ਵਿੱਚ ਪਾ ਦੇ। ਪਰ ਧੰਨ ਉਹ ਸਿੰਘਣੀਆਂ ਕਿਆ ਕਰਦੀਆਂ ਸਨ, ਸਾਡੇ ਗਲਗੀਆਂ ਵਾਲੇ ਸਾਡੇ ਵਾਸਤੇ ਦੁਨੀਆਂ ਦੇ ਭਲੇ ਵਾਸਤੇ ਆਪਣੇ ਸਾਹਿਬਜ਼ਾਦੇ ਆਪਣੇ ਪੁੱਤਰ ਸ਼ਹੀਦ ਕਰਵਾ ਲਏ, ਤੇ ਜੇ ਅੱਜ ਗੁਰੂ ਦੇ ਰਾਹ ਤੇ ਚੱਲਦੇ ਹਾਂ ਸਾਡੇ ਪੁੱਤਰ ਸ਼ਹੀਦ ਹੋ ਗਏ ਤਾਂ ਕੀ ਹੋ ਗਿਆ? ਆਖੋ ਸਤਨਾਮ ਸਿੰਘ। ਤੇ ਦੂਸਰੇ ਪਾਸੇ ਮੀਰ ਮੰਨੂ ਨੇ ਸਿੰਘਾਂ ਨੂੰ ਪਕੜਨਾ, ਇੱਕ ਲਾਈਨ ਵਿੱਚ ਖੜੇ ਕਰਕੇ ਉਹਨਾਂ ਨੂੰ ਸ਼ਹੀਦ ਕਰਨਾ, ਫਿਰ ਦੂਸਰੀ ਲਾਈਨ ਦੀ ਵਾਰੀ ਆਣੀ। ਪਰ ਧੰਨ ਗੁਰੂ ਕੇ ਸਿੰਘ, ਉਹ ਮੀਰ ਮੰਨੂ ਦੇ ਮੂੰਹ ਤੇ ਕਿਹਾ ਕਰਦੇ ਸਨ,

ਗੁਰਮੁਖਾਂ ਦੇ ਚਰਨਾਂ ਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਆਓ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜਿਕਾਰੇ ਗਾਉਣੇ ਹਨ। ਸਤਿ ਸੰਗਤ ਜੀ।

ਚਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸ਼ਰਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਝੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਫਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਿਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਉਹਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਦੇ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸ਼ਰਵਣ ਕਰਨੀਆਂ ਹਨ। ਪੰਕਤੀ ਸ਼ਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ।

ਨੁਸਖਤ ਬੇਦ ਰੰਗ ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਚੂੰ ਕਰ ਅੱਜ ਹਮਾਹੀਰ ਤੇ ਦਰ ਜਸ਼ਤ ਹਲਾਲ ਅਸ਼ਟ ਗੁਰਦਨ ਬਾਸ਼ਨ ਸ਼ੀਰ ਦਸ਼ਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਣੀ ਹੁਣ ਅਨੰਦ ਸਾਹਿਬ ਦਾ ਪਾਠ ਸ਼ਰਨ ਕਰਨਾ ਹੈ।

0: 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਇਹ ਨਾਂ ਦਾ ਸਾਨੂੰ ਪਤਾ ਲੱਗਾ ਹੈ ਕਿਉਂਕਿ ਗੁਣ ਗਾਉਂਦਿਆਂ ਕੁਛ ਸਤਿਕਾਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਤੇ ਸਭ ਸੰਗਤਾਂ ਨੇ ਗੁਰਮੁਖਾਂ ਨੇ ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਧ ਜੀ ਆਪ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਭੁੱਲਾਂ ਚੁੱਕਾਂ ਮਾਫ਼ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਅਣਜਾਣ ਵਿੱਚ ਸਾਨੂੰ ਕੀ ਮਾਫ਼ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਲ ਬਖਸ਼ਿਸ਼ ਕਰਨ, ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ।

अनक जन्म बीती अन फरमाई, अनक जन्म बीती अन फरमाई, घर वास न देवे

ሳየ ተንሶ ሳላ ሳጀና ደስኖ ስማርፋት ባባ ድልዲስ ስንሽ ካቦ ባሌ ਉਹਨਾਂ ਦੇ ਵਿਸ਼ੇਸ਼ ਉਪਰਾਲਾ ਸਦਕਾ ਅਤੇ ਸਨਰਾਈਜ਼ ਵੀਡੀਓ ਅਤੇ ਨੈਸ਼ਨਲ ਵੀਡੀਓ ਲੈਬ ਉਹਨਾਂ ਦੇ ਸਹਿਯੋਗ ਦੇ ਨਾਲ ਤਿਆਰ ਕੀਤੀ ਗਈ ਹੈ। ਇਹ ਵਿਸ਼ੇਸ਼ ਤੌਰ ਤੇ ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸੋ ਦਾਸਾਂ ਵੱਲੋਂ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਅਤੇ ਆਪਣਾ ਜੀਵਨ ਸਫਲਾ ਕਰਨ। ਇਹ ਦਾਸਾਂ ਵੱਲੋਂ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ। ਸਮੂਹ ਸੰਗਤਾਂ ਦਾ ਧੰਨਵਾਦ।

ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਸਮੂਹ ਕੀਰਤਨੀ ਜਥਿਆਂ ਵੱਲੋਂ ਆਤਮ ਰਸ ਕੀਰਤਨ ਦਰਬਾਰ ਦਾ ਇਹ ਦੂਸਰਾ ਭਾਗ ਸਿੱਖ ਸੰਗਤਾਂ ਦੀ ਸੇਵਾ ਵਿੱਚ ਭੇਟ ਕੀਤਾ ਜਾ ਰਿਹਾ ਹੈ। 300 ਸਾਲਾਂ ਨੂੰ ਸਮਰਪਿਤ ਸਰਬਸਾਂਝੀ ਵਾਲਤਾ ਏਕਤਾ ਆਪਸੀ ਭਾਈਚਾਰਾ ਸਿੱਖ ਕੌਮ ਦੀ ਚੜ੍ਹਦੀ ਕਲਾ ਆਪਸੀ ਮਿਲਾਪ ਔਰ ਵਿਸ਼ਵ ਸ਼ਾਂਤੀ ਲਈ ਕਾਮਨਾ ਕਰਦੇ ਹੋਏ ਅਰਦਾਸ ਕਰਦੇ ਹੋਏ ਅੱਜ ਦੀ ਕੀਰਤਨ ਦੀ ਸ਼ੁਰੂਆਤ ਕਰ ਰਹੇ ਹਨ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ।

ਸਰੀਰਕ ਹੋਲੀਆਂ ਨਹੀਂ ਖੇਡਦੇ, ਹਿਰਦੇ ਰੂਪੀ ਚੋਲੇ ਨੂੰ ਨਾਮ ਦੀ ਰੰਗਤ ਵਿੱਚ ਰੰਗ ਕੇ ਹੋਲੀ ਖੇਡਦੇ, ਉਸ ਨਿਰੰਕਾਰ ਦੇ ਚਰਨਾਂ ਵਿੱਚ ਰੰਗੀਜ ਜਾਂਦੇ ਹਨ। ਸੱਤ ਯੁੱਗ ਤੋਂ ਇਹ ਹੋਲੀ ਦਾ ਤਿਉਹਾਰ ਪ੍ਰਾਰੰਭ ਹੋਇਆ, ਪਾਪ ਨੂੰ ਸਾੜਿਆ ਜਾਂਦਾ ਤੇ ਭਗਤਾਂ ਨੂੰ ਨਿਰੰਕਾਰ ਨੇ ਉਬਾਰਿਆ ਪੈਜ ਰੱਖੀ। ਰੋਜ ਪੜਦਿਆਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ।

0: ਉਸ ਵੇਲੇ ਕੋਈ ਹੋਲਕਾਂ ਵਰਗਾ, ਕੋਈ ਹਰਨਾਕਸ਼ ਵਰਗਾ ਸੀ, ਤੇ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ 10 ਰੂਪਾਂ ਵਿੱਚ ਨਿਰੰਕਾਰ ਨੇ ਆ ਕੇ ਜਦੋਂ ਵੇਖਿਆ ਬਈ ਇੱਥੇ ਹੁਣ ਇੱਕ ਹਰਨਾਕਸ਼ ਨਹੀਂ, ਇੱਕ ਹੋਲਕਾ ਨਹੀਂ, ਇੱਥੇ ਤਾਂ ਅਨੇਕਾਂ ਦੁਸ਼ਟ ਔਰੰਗਜ਼ੇਬ ਵਰਗੇ ਹੋ ਗਏ ਹਨ, ਤੇ ਫਿਰ ਨਿਰਾ ਨਾਮ ਦੀ ਰੰਗਣ ਵਿੱਚ ਹੀ ਰੰਗ ਦਿੱਤਾ ਗੁਰੂ ਕੇ ਖਾਲਸੇ ਨੂੰ, ਹੱਥ ਵਿੱਚ ਤਲਵਾਰ ਵੀ ਫੜਾਈ, ਆਖਿਆ ਬਾਈ ਜਦੋਂ ਦੁਸ਼ਟ ਜ਼ਿਆਦਾ ਹੋ ਜਾਣ ਤਾਂ ਉਹਨਾਂ ਉੱਪਰ ਹੱਲਾ ਬੋਲਿਆ ਜਾਂਦਾ, ਇਹ ਹੱਲੇ ਤੋਂ ਹੋਲਾ ਮਹੱਲਾ ਬਣਿਆ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਧਰਮ ਦੇ ਯੁੱਧ ਲਈ ਜਿੱਥੇ ਮੇਰਾ ਗੁਰੂ ਕਾ ਸਿੱਖ ਆਪਣੇ ਹਿਰਦੇ ਰੂਪੀ ਚੋਲੇ ਨੂੰ ਰੰਗੇ, ਉੱਥੇ ਭਾਈ ਧਰਮ ਲਈ ਇਸ ਲਹੂ ਦੇ ਨਾਲ ਵੀ ਇਸ ਸਰੀਰ ਨੂੰ ਬਲੀਦਾਨ ਕਰਨਾ, ਗੁਰੂ ਕੇ ਲੇਖੇ ਲਾਉਣਾ। ਇਸ ਲਈ ਮਹਾਰਾਜ ਨੇ ਹੋਲਾ ਮਹੱਲਾ ਆਨੰਦਪੁਰ ਦੀ ਧਰਤੀ ਤੇ ਮਨਾਇਆ। ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਦੀਆਂ ਫੌਜਾਂ ਦੇ ਦੋ ਹਿੱਸੇ ਕਰ ਲੈਂਦੇ ਸਨ, ਤੇ ਫਿਰ ਸ਼ਸਤਰਾਂ ਦਾ ਮੁਕਾਬਲਾ ਕਰਾਉਣਾ। ਆਪ ਇੱਕ ਜਗ੍ਹਾ ਤੇ ਉੱਚੀ ਥਾਂ ਤੇ ਬੈਠ ਕੇ, ਤੇ ਜਦੋਂ ਮੁਕਾਬਲੇ ਵਿੱਚ ਕੋਈ ਜਿੱਤ ਜਾਵੇ ਤਾਂ ਉਸ ਨੂੰ ਸਨਮਾਨ ਦਿੱਤਾ ਜਾਂਦਾ ਸੀ, ਸਿਰੋਂ ਪਾਵ ਬਖਸ਼ਿਆ ਜਾਂਦਾ ਸੀ। ਉਹ ਕਲਗੀਧਰ ਪਾਤਸ਼ਾਹ ਨੇ ਹੋਲੀ ਤੋਂ ਹੋਲਾ ਬਣਾ ਦਿੱਤਾ, ਆਖਿਆ ਗੁਰੂ ਕਾ ਸਿੱਖ ਜਿੱਥੇ ਹਿਰਦੇ ਰੂਪੀ ਨਾਮ ਦੀ ਰੰਗਣ ਵਿੱਚ ਰੰਗੀਜਦਾ, ਉੱਥੇ ਧਰਮ ਲਈ ਆਪਣੇ ਲਹੂ ਦਾ ਅਖੀਰਲਾ ਕਤਰਾ ਵੀ ਗੁਰੂ ਦੇ ਲੇਖੇ ਲਾ ਦਿੰਦਾ। ਇਸ ਲਈ ਇਸ ਹੋਲੇ ਮਹੱਲੇ ਤੇ ਆਤਮ ਰਸ ਕੀਰਤਨ ਦਰਬਾਰ ਦੇ ਸਾਰੇ ਕੀਰਤਨੀਏ

ਸਲਾਹ

بندے ہو

ਇੱਕ ਅੱਖ ਦੇ ਪਲਕ ਵਿੱਚ ਕੁਝ ਦਾ ਕੁਝ ਹੋ ਜਾਂਦਾ। ਮਨੁੱਖ ਕਿੱਡੀਆਂ ਪੱਕੀਆਂ ਬੰਨੀ ਬੈਠਾ, ਸਮਾਨ 100 ਬਰਸ ਕਾ ਪਲ ਕੀ ਖਬਰ ਰਹੀ। ਇਸੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ, ਮਤ ਕੇ ਜਾਪੇ ਸ਼ਾਹ ਆਵੇ ਕੇ ਨਾ ਆਵੇ ਰਾਮ। ਹਰ ਜਪਦਿਆਂ ਢਿੱਲ ਨਾ ਕਰ। ਇਸੇ ਲਈ ਮਹਾਂਪੁਰਖ ਕਿਹਾ ਕਰਦੇ ਸੀ, ਬਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰ ਲਿਆ ਕਰੋ, ਪਹਿਲਾਂ ਗੁਰੂ ਦਾ ਕੰਮ ਕਰ ਲੈ। ਪਤਾ ਨਹੀਂ ਆਉਣ ਵਾਲੇ ਸਵਾਸ ਜਿਨ੍ਹਾਂ ਦੀ ਤੂੰ ਉਡੀਕ ਵਿੱਚ ਹੈ, ਉਹ ਆਉਣਗੇ ਕਿ ਨਾ ਆਉਣਗੇ। ਇਸ ਲਈ ਇਹ ਸੰਸਾਰ ਤਾਂ ਐਸਾ ਹੈ, ਇੱਥੇ ਦੁਨੀਆਂ ਮਤਲਬ ਦੀ ਹੈ, ਇੱਥੇ ਝੂਠ ਦਾ ਪਸਾਰ ਹੈ। ਤੂੰ ਨਿਹੋ ਲਾਈ ਬੈਠਾ, ਤੈਨੂੰ ਆਪੇ ਹੀ ਸੋਝੀ ਹੋ ਜਾਵੇਗੀ ਕਿ ਜਿਨ੍ਹਾਂ ਲਈ ਤੂੰ ਕੀ ਕੁਝ ਨਹੀਂ ਕੀਤਾ, ਪਰ ਕਿਹੜਾ ਭਾਈ ਤੇਰਾ ਬਣੇਗਾ, ਕਿਸੇ ਨੇ ਤੇਰਾ ਨਹੀਂ ਬਣਨਾ। ਇਸ ਲਈ ਅਸੀਂ ਇੱਕ ਦਮ ਦੇ ਮਾਲਕ ਹਾਂ ਜੋ ਹਜ਼ੂਰ ਬਖਸ਼ਿਸ਼ ਕਰਦੇ।

ਉੱਠੇ ਤਾਂ ਤੇਰਾ ਜੀਵਨ ਅਧੂਰਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਬਿਨ ਸੰਗਤ ਐਸੇ ਸਮਝੋ ਜੈਸੇ ਪਸ਼ੂ ਢੋਰ।

ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਜਿਉਂਦਿਆਂ ਪਸ਼ੂਆਂ ਵਿੱਚ ਨਹੀਂ, ਉਹਨਾਂ ਨੂੰ ਮੋਇਆਂ ਹੋਇਆਂ ਪਸ਼ੂਆਂ ਵਿੱਚ ਗਿਣਿਆ। ਪਸ਼ੂ ਢੋਰ, ਢੋਰ ਕਹਿੰਦੇ ਉਹ ਮਰੇ ਹੋਏ ਪਸ਼ੂ ਨੂੰ। ਆਖਿਆ ਇਹ ਮਨੁੱਖ ਪਸ਼ੂ ਨੇ ਆ ਕੇ ਕਿਤਨੇ ਕਾਜ ਸਵਾਰੇ, ਕਾਸ਼ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦਾ ਰਿਹਾ ਤੇ ਜਦੋਂ ਮਰ ਗਿਆ ਤਾਂ ਉਸ ਦੀਆਂ ਹੱਡੀਆਂ ਕੰਮ ਆਈਆਂ, ਚਮੜੇ ਦੇ ਜੋੜੇ ਬਣੇ, ਹੋਰ ਕਈ ਸਮਾਨ ਬਣੇ, ਉਸ ਦੇ ਮਾਸ ਦੀ ਕਈ ਜਾਨਵਰਾਂ ਦੀ ਖੁਰਾਕ ਬਣਿਆ। ਪਰ ਤੂੰ ਇੱਥੇ ਆ ਕੇ ਕਿਹੜਾ ਕੰਮ ਕੀਤਾ? ਜੇ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਗੁਰੂ ਕੇ ਨਿਰਮਲ ਭਾਉ ਵਿੱਚ ਨਹੀਂ ਰਿਹਾ ਤਾਂ ਤੂੰ ਮਰੇ ਹੋਏ ਪਸ਼ੂ ਨਾਲੋਂ ਵੀ ਮਾੜਾ ਹੈ। ਇਸ ਲਈ ਬਿਨ ਸਤ ਸੰਗਤ ਦੇ

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਹ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਦਾ

ਵਿਸਰ ਜਾਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤੱਦੇ ਜਾਂ ਵਿਸਰ ਜਾਵੇ, ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਬਿਨਾਂ ਸਿਮਰਨ ਦੇ। ਆਖਿਆ ਮਨੁੱਖ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵੇਸ਼ੀਆ ਦਾ ਪੁੱਤਰ ਹੈ ਤੇ ਆਪਣੇ ਪਿਓ ਦਾ ਨਾਂ ਨਹੀਂ ਜਾਣਦਾ। ਉਹਨੂੰ ਕੋਈ ਪੁੱਛ ਲਵੇ ਬਈ ਤੇਰੇ ਪਿਤਾ ਦਾ ਕੀ ਨਾਮ ਹੈ ਤਾਂ ਕੀ ਦੱਸੇਗਾ। ਆਖਿਆ ਬਿਨਾਂ ਨਾਮ ਤੋਂ ਮਨੁੱਖ ਵੀ ਐਸਾ ਹੀ ਹੈ। ਬਿਨ ਸਿਮਰਨ ਭਏ ਕੂਕਰ ਕਾਮ ਸਾਕਤ ਬੇਸਵਾ ਪੂਤ ਨਾਮ। ਬਿਨ ਸਿਮਰਨ ਜੈਸੇ ਸੀਂਝ ਸਤਾਰਾ ਬੋਲੇ ਕੁਰੂ ਸਾਕਤ ਮੁਖ ਕਾਰਾ। ਬਿਨ ਸਿਮਰਨ ਗਰਦਬ ਕੀ ਨਿਆਈ ਬਿਨ ਸਿਮਰਨ।

ਗੁਰਚਰਨੀ ਮੱਥਾ ਗੁਰਚਰਨੀ ਮੱਥਾ ਉਸਤਤ ਮਨ ਮੈਂ ਕਰਨ ਕਾ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸ

ਜੀਵਨ ਵਾਜ ਪਾਤਸ਼ਾਹ ਕਲਗੀ ਦਰ ਪਿਤਾ ਦਾਤਾ ਜੀਓ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਭੈਣਾਂ ਵੱਲੋਂ, ਬਜੁਰਗਾਂ ਵੱਲੋਂ, ਬੱਚਿਆਂ ਵੱਲੋਂ ਕੀਰਤਨ ਦੇ ਸਤਿਕਾਰ ਵਜੋਂ ਜੀਵਨ ਵਾਜ ਪਾਤਸ਼ਾਹ ਬੇਨਤ ਮਾਇਆ ਹਾਜ਼ਰ ਕਰਦੇ ਹਨ। ਦਰੋ ਕਰੋ ਸਿੱਖੀ ਦਾਨ ਨਾਮ ਦਾਨ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ, ਜਿਤਨੇ ਜਿਤਨੇ ਕਦਮ ਚੱਲ ਕੇ ਲੇਖੇ ਚਲਾਣੇ, ਪਰਿਵਾਰਾਂ ਵਿਚ ਸੁਖ ਵਰਤਾਉਣਾ, ਆਪਣਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਗੁਰਸਿੱਖਾਂ ਪਰਿਵਾਰਾਂ ਦੇ ਸਿਰ ਤੇ ਮੇਹਰ ਭਰਿਆ ਰੱਖਣਾ, ਚੜ੍ਹਦੀਆਂ ਕਲਗੀਆਂ ਸਤਿਕਾਰਯੋਗ ਸਾਧ ਸਿੰਘ ਜੀ, ਆਪ ਵੱਡ ਭਾਗੀ ਹੋ ਜੋ ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੀ, ਜੋਗੀ ਸਾਹਿਬ ਜਿਨ੍ਹਾਂ ਨੇ ਇਹ ਗੁਰੂ ਦੀ ਕਿਰਪਾ ਹੈ ਉਨ੍ਹਾਂ ਉਤੇ, ਜਿਨ੍ਹਾਂ ਨੇ ਇਹ ਸਥਾਨ ਗੁਰੂ ਰਾਮਦਾਸ ਆਸ਼ਰਮ ਵਿਚ ਇਹ ਬੱਚੇ ਜੋ ਬੱਚੀਆਂ ਹਨ ਉਨ੍ਹਾਂ ਨੂੰ ਨਾਮ ਨਾਲ ਜੋੜਿਆ ਹੈ, ਬਾਣੀ ਨਾਲ ਜੋੜਿਆ ਹੈ। ਆਪ ਵੱਡ ਭਾਗੀ ਹੋ ਜਿਹੜੇ ਜੁੜ ਕੇ ਆਣ ਕੇ ਕਲਗੀਧਰ ਪਾਤਸ਼ਾਹ ਦੀ ਸੁਰ ਸਦਾ ਸੁਣ ਰਹੇ ਹੋ। ਹੁਣ ਆਪ ਜੀ ਦੇ ਸਾਹਮਣੇ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਆਪ ਜੀ ਦੇ ਸਾਹਮਣੇ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਇਕ ਹੋਰ ਸ਼ਬਦ ਗਿਆਨ ਪ੍ਰਬੋਧ ਦਾ। ਕਲਗੀਧਰ ਪਾਤਸ਼ਾਹ ਨੇ ਜੋ ਰਾਜੇ ਮਹਾਰਾਜਿਆਂ ਨੂੰ ਆਖਿਆ ਹੈ, ਗਰੀਬਨ ਵਾਜ ਪਾਤਸ਼ਾਹ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਸੋਧ ਔਰ ਦੂਜਾ ਕੌਣ ਕਿਹਾਈਏ।

ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਰਬਾਰ ਜਾਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤਾਂ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

ਸਤਸੰਗ ਜੀ ਛਣਕਾਰ ਨਿਰਾਲੇ ਤੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ, ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ, ਸਕੇਲ ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਣਕਾਰ ਨਿਰਾਲੇ ਤੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਤਾਂ ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ, ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਇਹ ਸੁਣਿਆ ਹੇਮੰਤ ਰਾਗ। ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਉਹ ਸ਼ਰਵਣ ਕਰੋ। 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਇਹ ਠੁਮਰੀ ਅੰਗ ਹੈ ਤੇ ਮਨ ਵਿੱਚ ਹੁਣੇ ਵਿਚਾਰ ਯਾਦ ਆਈ ਕਿ ਕੁਛ ਥੋੜਾ ਜਿਹਾ ਇਹਦੇ ਵਿੱਚ ਲਾਈਟ ਠੁਮਰੀ ਦੇ ਵਿੱਚ ਹੋ ਜਾਂਦਾ ਹੈ। ਦਿਲ ਕੀਤਾ ਕਿ ਕੁਝ ਸਵਰ ਐਸੇ ਜਾਂ ਐਸੇ ਅੰਗ ਲਾ ਦਈਏ ਜਿਹੜਾ ਮਨ ਸਾਡਾ ਵੀ ਰਾਜੀ ਹੋਵੇ। ਇਸ ਵਾਸਤੇ ਆਓ, ਕਈ ਪ੍ਰੇਮੀ ਬੈਠੇ ਵੀ ਨੇ ਜਿਹੜੇ ਸੁਣਨਾ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਕਿ ਹਾਲਾਂ ਦੇ ਵਿੱਚ ਆਪ ਸੁਣਦੇ ਹੀ ਹੋ ਗਵਾਈਆਂ ਪਾਸੋਂ ਜਾਂ ਹੋਰ ਧਰਮ ਦੇ ਗਵਾਈਏ ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ਼, ਛੋਟੇ ਛੋਟੇ ਅੰਗ। ਇਸ ਮੁਰਗੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ ਇਕਾਗਰਤਾ ਨਾਲ ਬਹਿਣਾ ਪੈਂਦਾ ਹੈ ਕਿਉਂਕਿ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ, ਪੈਰੀ ਵਿੱਚ ਸਾਰੇ ਸਵਰਾਂ ਲਾਵਾਂਗੇ, ਕੋਸ਼ਿਸ਼ ਕਰਾਂਗੇ।

ਧਿਆਨ ਦੇਣਾ ਇਹਦਾ ਪਿਛੋਕੜ ਤੇ ਇਤਿਹਾਸ ਇਹ ਹੈ ਕਿ ਆਪ ਜੀ ਨੂੰ ਇਤਿਹਾਸ ਦਾ ਤੇ ਪਿਛੋਕੜ ਦਾ ਪਤਾ ਲੱਗੇਗਾ ਤਾਂ ਫਿਰ ਹੋਰ ਆਨੰਦ ਆਏਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਹਿਬ ਕਮਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ, ਬੜੇ ਆਵਦੋ ਜ਼ਾਹਦੋ ਪਾਰ ਸਾਹ ਥੇ, ਗਨੀ ਥੇ ਨਬੀ ਥੇ, ਬੜੇ ਮੁਕਦਾ ਥੇ ਗਾਜ਼ੀ ਥੇ, ਦਿਲਾਵਰ ਥੇ ਵੋ ਖੈਰੇ ਸ਼ਫਾ ਥੇ, ਕੁਰਬਾਨੀ ਕੀ ਮਰਜ਼ ਕੀ ਵੋ ਆਲੇ ਦਵਾ ਥੇ, ਦੇਖਨੇ ਕੇ ਗੁਰੂ ਗੋਬਿੰਦ ਸਿੰਘ ਤੇ ਲੇਖਨ ਜ਼ਾਹਰੇ ਖੁਦਾ ਥੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜ਼ਾਹਰੇ ਖੁਦਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿੱਚ ਸਾਰੇ ਗੁਣ ਸਨ। ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਨੈਣ ਤੋਂ ਨਸ਼ੀਲੇ, ਸਤਿਗੁਰੂ ਪਾਤਸ਼ਾਹ ਜੀ ਦੇ ਨੈਣ ਤੋਂ ਨਸ਼ੀਲੇ ਮਸਤੀਲੇ ਦਊ ਜਾਦੂ ਭਰੇ, ਨੈਣ ਤੋਂ ਨਸ਼ੀਲੇ ਮਸਤੀਲੇ ਦਊ ਜਾਦੂ ਭਰੇ, ਤਨਕ ਨਿਹਾਰ ਸਭ ਸੁਰਤ ਭੁਲਾਤ ਹੈ। ਤਨਕ ਮਾਤਰ ਤਨਕ ਨਿਹਾਰ ਸਭ ਸੁਰਤ ਭੁਲਾਤ ਹੈ, ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪ ਦਇਆ ਕਰ ਤਖਤ ਬਿਠਾਤ ਹੈ। ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪੇ ਦਇਆ ਕਰ ਤਖਤ ਬਿਠਾਤ ਹੈ। ਇੱਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੋਭੈ, ਇੱਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੋਭੈ, ਭਗਤੀ ਔਰ ਵੀਰਤਾ ਕੀ ਗਰਦਨ ਚੁਕਾਤ ਹੈ। ਫਤਿਹ ਝਾੜੇ ਆਂਗਨ ਔਰ ਲਛਮੀ ਦਬਾਏ ਪੱਗ, ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਹੈ। ਧੰਨ ਗੁਰੂ ਗੋਬਿੰਦ ਸਿੰਘ, ਮਰਗਿੰਦ ਦੀ ਤਰ੍ਹਾਂ ਸ਼ੇਰ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਦੀ ਵੀ ਰਣ ਮੈਦਾਨ ਵਿੱਚ ਹਾਰੇ ਨਹੀਂ ਹੈ, ਸਤਿਗੁਰੂ ਪਾਤਸ਼ਾਹ ਹਮੇਸ਼ਾ ਜਿੱਤ ਹੋਈ। ਸਤ ਸੰਗਤ ਜੀ, ਔਰੰਗਜ਼ੇਬ ਦਾ ਐਲਾਨ ਹੋਇਆ ਕਿ ਮੇਰੇ ਕੰਨਾਂ ਵਿੱਚ ਇਹਨਾਂ ਸਿੱਖਾਂ ਦੀ ਢੋਲਕੀ ਤੇ ਚਿਮਟੇ ਦੀ ਆਵਾਜ਼ ਤੇ ਇਹ ਜਿਹੜੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਨੇ, ਇਹਨਾਂ ਨੂੰ ਜਰਾ ਚੇਤਾਵਨੀ ਕਰ ਦਿਓ। ਆਪਣੇ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਦੱਸ ਦਿਓ ਕਿ ਮੇਰੇ ਕੰਨਾਂ ਵਿੱਚ ਇਹ ਢੋਲਕੀ ਚਿਮਟੇ ਦੀ ਆਵਾਜ਼ ਨਾ ਪਵੇ, ਮੇਰੇ ਕੰਨਾਂ ਵਿੱਚ ਇਹ ਜਿਹੜੇ ਜਕਾਰੇ ਛੱਡਦੇ ਨੇ ਸਤਿ ਸ੍ਰੀ ਅਕਾਲ ਦੇ, ਇਹਨਾਂ ਦੀ ਆਵਾਜ਼ ਨਾ ਪਵੇ। ਤਾਂ ਕੁਝ ਮਸੰਦਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਚਰਨਾਂ ਤੇ ਬੇਨਤੀ ਕੀਤੀ, ਮਹਾਰਾਜ ਬੜੀ ਡਰ ਵਾਲੀ ਗੱਲ ਹੈ, ਬੜਾ ਇੱਕ ਅਨੋਖਾ ਚੈਲੰਜ ਔਰੰਗਜ਼ੇਬ ਦਾ ਹੋਇਆ ਹੈ, ਸਤਿਗੁਰ ਆਪਾਂ ਲੜਾਈ ਝਗੜੇ ਵਿੱਚੋਂ ਕੀ ਲੈਣਾ ਹੈ, ਤੇ ਕਿਰਪਾ ਕਰੋ ਕਿ ਆਪਾਂ ਇੱਕ ਭੋਰਾ ਪੁੱਟ ਲਈਏ। ਆਪ ਜੀ ਨੂੰ ਅਸੀਂ ਮਸ਼ਵਰਾ ਦਿੰਦੇ ਹਾਂ, ਸਾਰੇ ਇਕੱਠੇ ਹੋ ਕੇ ਮਸ਼ਵਰਾ ਦੇਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਧਿਆਨ ਦੇਣਾ, ਸਾਰੇ ਇਕੱਠੇ ਹੋ ਕੇ ਮਸ਼ਵਰਾ ਦੇਣ ਲੱਗੇ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਇਹ ਕਿਰਪਾ ਕਰੋ ਕਿ ਆਪਾਂ ਇੱਕ ਭੋਰਾ ਪੁੱਟ ਲਈਏ, ਉਸ ਭੋਰੇ ਵਿੱਚ ਬੈਠ ਕੇ ਆਪਾਂ ਇਹ ਆਸਤਾ ਆਸਤਾ ਹੌਲੀ ਹੌਲੀ ਪਾਠ ਕਰਿਆ ਕਰਾਂਗੇ, ਆਸਤਾ ਆਸਤਾ ਬਾਣੀ ਪੜ੍ਹ ਲਿਆ ਕਰਾਂਗੇ ਤੇ ਹੌਲੀ ਹੌਲੀ ਢੋਲਕੀ ਵਜਾਇਆ ਕਰਾਂਗੇ, ਉੱਥੇ ਹੀ ਜਕਾਰੇ ਛੱਡ ਲਿਆ ਕਰਾਂਗੇ ਭੋਰੇ ਵਿੱਚ ਹੀ ਬੈਠ ਕੇ, ਤੇ ਆਪਾਂ ਕੀ ਲੈਣਾ ਹੈ ਲੜਾਈ ਝਗੜੇ ਚੋਂ। ਤੇ ਸਤਿਗੁਰੂ ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਨੇ ਤੁਸਾਂ ਤੇ ਇਹ ਮਨ ਵਿੱਚ ਠਾਣ ਲਈਏ, ਮਨ ਵਿੱਚ ਵਿਚਾਰ ਕਰ ਲਈਏ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਮਨ ਵਿੱਚ ਜੋ ਫੁਰਨਾ ਹੈ ਉਹ ਵੀ ਜਰਾ ਸ਼ਰਵਣ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੇ ਇਹ ਐਲਾਨ ਕਰ ਦਿੱਤਾ ਹੈ ਕਿ ਮੇਰੇ ਕੰਨਾਂ ਵਿੱਚ ਢੋਲਕੀ ਦੀ ਆਵਾਜ਼ ਨਾ ਪਵੇ, ਨਗਾਰਾ ਮਾਰ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਨਗਾਰੇ ਤੇ ਚੋਟ ਮਾਰੋ, ਨਗਾਰੇ ਤੇ ਚੋਟਾਂ ਵੱਜਣ ਤੇ ਸਿੰਘ ਚੜ੍ਹਦੀ ਕਲਾ ਵਿੱਚ ਜਕਾਰੇ ਛੱਡਣ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਭੋਰੇ ਦੀ ਗੱਲ ਕਰਦੇ ਹੋ, ਅਸੀਂ ਕਹਿੰਦੇ ਹਾਂ ਖਾਲਸੇ ਦਾ ਜਿਹੜਾ ਨਿਸ਼ਾਨ ਹੈ ਉੱਚੀ ਪਹਾੜੀ ਤੇ ਚੁੱਲ੍ਹੇ, ਦੂਰੋਂ ਦੂਰੋਂ ਪਤਾ ਲੱਗੇ ਕਿ ਆਨੰਦਪੁਰ ਸਾਹਿਬ ਦਾ ਇਹ ਲੋਹਗੜ੍ਹ ਦਾ ਕਿਲ੍ਹਾ ਹੈ, ਇਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ, ਗੁਰੂ ਕਲਗੀਧਰ ਪਾਤਸ਼ਾਹ ਬਿਰਾਜਮਾਨ ਹਨ। ਤੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਹ ਬੋਲ ਨਗਾਰੇ ਤੇ ਵੱਜਣੇ ਚਾਹੀਦੇ ਨੇ, ਇਹ ਜਿਹੜੇ ਬੋਲ ਹੈ ਧਮਾਕੇਦਾਰ ਜ਼ੋਰਦਾਰ ਵਜਨਦਾਰ ਸ਼ਕਤੀਸ਼ਾਲੀ, ਇਹ ਜਦੋਂ ਵੱਜਣਗੇ ਨਗਾਰੇ ਤੇ ਦੇਖੋ ਫਿਰ ਉਹਦੇ ਕੰਨਾਂ ਵਿੱਚ ਜਦੋਂ ਗੂੰਜਾਂ ਪੈਣਗੀਆਂ ਤਾਂ ਪਤਾ ਲੱਗੇਗਾ। ਤੇ ਸਤ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਇੰਨੇ ਅਣਖ, ਸਤਿਗੁਰੂ ਪਾਤਸ਼ਾਹ ਜੀ ਇੰਨੀ ਜ਼ੁਰਤ, ਇੰਨੀ ਸ਼ਕਤੀਸ਼ਾਲੀ ਵੀਰਤਾ ਦੇ ਪੁੰਜ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਤਰਾਨਾ ਸਤਿਆਨ ਦੇਣਾ। ਦਾਗੜ ਦੀ ਧਰਮ ਦਿਗਤਾਂਗ, ਦਾਗੜ ਦੀ ਦਿਮ ਦਿਰਨਾ, ਦਾਗੜ ਦੀ ਦੇ ਦੇ ਤਾਲ ਕਾਗੜ ਦੀ ਕੁੰਮ ਕਰਨਾ, ਦਾਗੜ ਦੀ ਦੇ ਦੇ ਤਾਲ ਕਾਗੜ ਦੀ ਕੁੰਮ ਕਰਨਾ, ਬਾਗੜ ਦੀ ਬ੍ਰਿਕਟੇ ਬਾਂਗ ਤਾਗੜ ਦੀ ਤੋਮ ਤੋਮ ਤਰਨਾ, ਤਦਰ ਦਾਨੀ ਦਾਨੀ ਤੁਮ ਦਾਨੀ ਤਦਰ ਤੁਮ ਧਿਰਨਾ। ਅਖੀਰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਧੀਮ ਤੇ ਧਰਨਾ, ਇਹਦੇ ਵਿੱਚ ਵਿਚਿੱਤਰ ਵੀਣਾ ਤੇ ਸਿਤਾਰ ਦੇ ਬੋਲ ਹਨ, ਧੀਮ ਤੇ ਧਰਨਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤਦਰ ਦਾਨੀ ਦਾਨੀ ਤੁਮ ਦਾਨੀ ਤਦਰ ਤੁਮ ਧਿਰਨਾ, ਹੇ ਅਕਾਲ ਪੁਰਖ ਤੇਰੀ ਕਿਰਪਾ ਹੈ, ਤੇਰੀ ਕਿਰਪਾ ਤੇ ਤਦਰ ਦਾਨੀ ਦਾਨੀ, ਹੇ ਦਾਨੀ ਹੇ ਦਾਨ ਕਰਨ ਵਾਲੇ, ਹੇ ਅਕਾਲ ਪੁਰਖ ਸਭ ਨੂੰ ਦੇਣ ਵਾਲੇ, ਸਭ ਨੂੰ ਬਖਸ਼ਿਸ਼ ਕਰਨ ਵਾਲੇ, ਕਿਰਪਾ ਕੀਤੀ ਹੈ
ਇਹ ਤੁਸਾਂ ਨੇ ਬਖਸ਼ਿਸ਼ ਕੀਤੇ ਬੋਲ, ਇਹ ਨਗਾਰੇ

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਅਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਕੀਤਾ ਅਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਸਲਾ ਵਧਾਈ ਕਵੀ ਦੀ ਕੀਤੀ ਅਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ, ਆਓ ਬੜੇ ਪਿਆਰ ਦੇ ਨਾਲ ਆਓ ਸ਼ਰਵਣ ਕਰੋ। ਕੀਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਪੁੱਤ ਗਰਜੇ, ਇਹ ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਆਓ ਬੜੇ ਪਿਆਰ ਨੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ, ਬੜੇ ਪਿਆਰ ਨੇ ਸ਼ਰਵਣ ਕਰੋ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ ਅਤੇ ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰੂ ਪਾਤਸ਼ਾਹ ਜੀ, ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ, ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਜਿੱਦਾਂ ਗਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰੂ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਤੋ ਆਓ ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ, ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਯੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਤੇ ਚੜ੍ਹਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ, ਆਓ ਇੰਦਰਤ ਚੱਕਰਤ ਭਇਓ ਰਹੇ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਤੇ ਚੜ੍ਹਾਈ ਕੀਤੀ ਹੈ। ਆਓ ਬੜੇ ਪਿਆਰ ਨੇ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।